ਤੱਤੀ ਰਿਵਾਜ ਗਲਤ ਸੇ ਯੋ ਲੈਣ ਦੇਣ ਚੇ ਨਾ ਛੋਡਿਆ ਤੇ ਸਾਰਾ ਸਮਾਜ ਗਲਤੀ ਸੇ ਨਿਊ ਨਾ ਲਿਆਈ ਯੋ ਨਾ ਦੀਆ ਯੋ ਇਤਰਾਜ ਗਲਤੀ ਸੇ।

ਕਰਦਾ ਹੈ ਦਇਆ ਬਹੁਤ ਨੇ ਲੈ ਓਡ ਬੜੀ ਸਿਆਣੀ ਕੀ ਹਾਂ ਭਰ ਕੇ ਦੋ ਸ਼ੇਰ ਸੁਣਾ ਦੇ ਉਹ ਇਸ ਮਿੱਠੀ ਬਾਣੀ ਕੀ ਔਰ ਪੂਰਨ

ਕਿਰਸ਼ੀ ਜਗਤ ਕਾਰਿਆਕ੍ਰਮ ਸੁਣਨ ਵਾਲੇ ਸਾਰੇ ਬਣ ਬਾਈਆਂ ਨੂੰ ਸੁਰਿੰਦਰ ਬਾਈ ਜੀ ਰਾਮ ਰਾਮ। ਮਈ ਦੇਖੋ ਗਰਮੀ ਪੂਰੀ ਜ਼ੋਰੋਂ ਪੈ ਹੈ ਔਰ ਕਿਉਂਕਿ ਮਈ ਕਾ ਔਰ ਜੋ ਜੂਨ ਕਾ ਮਹੀਨਾ ਉਹ ਹੈ ਉਹ ਗਰਮੀ ਕੇ ਲੀਏ ਸਹੀ ਬਿਲਕੁਲ ਇੱਕ ਆਜ਼ਾਸਕ ਹੈ ਵੇ ਆਪਣੀ ਪੂਰੀ ਉਸਮਾਂ ਉਹ ਹੈ ਔਰ ਜੋ ਲੂ ਹੈ ਆਜ ਲੂ ਵੀ ਥੀ ਔਰ ਇਸਮੇਂ ਵੀ ਹਮਾਰੇ ਕੁਛ ਕਾਮ ਹੈ ਜੋ ਹਮਨੇ ਕਰਨੇ ਪੜੇ ਹੈ। ਜੈਸੇ ਹਮ ਗਹਿਰੀ ਜੁਤਾਈ ਕੀ ਬਾਤ ਕਰੇ ਯੇ ਕਿਸਾਨ ਭਾਈ ਕੇ ਲਈ ਬਹੁਤ ਫਾਇਦੇ ਕੀ ਚੀਜ਼ ਹੈ ਕਿਉਂਕਿ ਹਮ ਪੂਰੇ ਸਾਲ ਆਪਣੀ ਜ਼ਮੀਨ ਸੇ ਕੁਛ ਨਾ ਕੁਛ ਲੇਵਾਂ ਹਾਂ ਲੇਕਿਨ ਉਸਕੋ ਮੰਨ ਲਓ ਹਮ 10 ਦਿਨ ਕਾ 20 ਦਿਨ ਕਾ ਮਹੀਨੇ ਕਾ ਜਿਤਨਾ ਵੀ ਹਮ ਟਾਈਮ ਉਸਕੋ ਦੇ ਸਕੇ ਯਦੀ ਹਮ ਗਹਿਰੀ ਜੁਤਾਈ ਕਰ ਦੇਂਗੇ ਅੱਛੇ ਮੋਟੇ ਮੋਟੇ ਉਸਮੇਂ ਡਲੇ ਪਾਟ ਜਾਂਗੇ ਤੋ ਫਿਰ ਉਸੇ ਜੋ ਹਮਾਰੀ ਜ਼ਮੀਨ ਕੀ ਉਰੂਰਾ ਸ਼ਕਤੀ ਵੀ ਵਧੇਗੀ ਜੋ ਉਸਕੀ ਤਾਕਤ ਹੈ ਉਹ ਵੀ ਵਧੇਗੀ ਉਸਕੇ ਅੰਦਰ ਜੋ ਬਰੂਬਰਾਪਣ ਹੈ ਵੋ ਵੀ ਬਣੇਗਾ ਤੋ ਇਨ ਚੀਜ਼ੋ ਕੀ ਜ਼ਰੂਰਤ ਰਹੇ ਹੈ ਔਰ ਇੱਕ ਸਭਸੇ ਜ਼ਰੂਰਤ ਕੀ ਬਾਤ ਹੈ ਭਾਈਓ ਕਿ ਜੈਸੇ ਹਮ ਜ਼ਿਆਦਾਤਰ ਜੋ ਹਮਾਰਾ ਅਕਸ਼ੇਤਰ ਹੈ ਉਸਮੇਂ ਧਾਨ ਕੀ ਫਸਲ ਵੀ ਲੇਵੇ ਹੈ ਔਰ ਉਸਮੇਂ ਕਿਆ ਹੈ ਕਿ ਹਮ ਫਿਰ ਬਾਅਦ ਮੇਂ ਜੈਸੇ ਹੀ ਮੰਨ ਲਓ ਪੈੜੇ ਕੱਟੇਂਗੇ ਕੱਦੂ ਕਰੇਂਗੇ ਤੋ ਉਸਕੇ ਬਾਅਦ ਫਿਰ ਜੋ ਨੀਚੇ ਕੇ ਸੋਤ ਹੈ ਵੋ ਥੋੜ੍ਹੇ ਜਿਹੇ ਬੰਦ ਹੋ ਜਾਏ ਹੈ ਔਰ ਹਰ ਵਰਸ ਯਦੀ ਹਮ ਇਸੀ ਤਰ੍ਹਾਂ ਕਰਤੇ ਰਹੇ ਹੈ ਔਰ ਜੋ ਜੁਤਾਈ ਹੈ ਵੋ ਜ਼ਿਆਦਾਤਰ ਕਿਉਂਕਿ ਹਮਾਰੇ